ਜਿਸ ਨੇ ਸ਼ਹਿਰਾਂ ਨਗਦੀ ਅਜੰਡਾ ਰੇਡੀਓ ਆਕਾਸ਼ਵਾਣੀ ਸਰਮਤ ਪਾਗੀ ਸੋੜਾ ਸੋੜਾ ਪੰਜਾਬ ਕਪੜਾ ਪਰ ਪੰਜਾਬ ਕਮੀ ਜਿਮਨ ਸਜਾ ਬਦਲਾ ਸ਼ਹਿਰਾਂ ਕਮੀ ਦਾ ਪਤਨ ਜਾਈ ਕੁਤੀ ਸਤਿਆਪਤੀ ਮਜਵੀਰੀਆ ਗਜੰਬੰਗ ਇਮਾਮ ਪ੍ਰਜਾਸ ਦੀਪੂ ਦੁਆਦਾ ਤੁਸ ਨਾਮ ਪੁਜੋ ਕਜਾਜ ਪੜ ਜਮ ਦਜਾ ਪੰਤਿਕਾ ਪੁਜਿੰਗਾ ਸੰਬਿਜਨ ਦੇਵਾ ਪੁਜੋ ਪਾਗੀ ਵਕਤੂ ਇੰਡੋਨੇਸ਼ੀਆ ਬਦਲ ਬਬਤ ਪਾਚਾ ਯੰਗ ਕਮੀ ਸਜਗਨ ਤੋ ਪਾਗੀ ਹਰੀ ਨੀ ਅੜਾ ਜਸ ਪਗੀ ਬਦਿਕੂਤ ਵਸਤਪ੍ਰੇਤਾ ਯਗੁ ਇੰਸਟੂਮੈਂਟਾ ਯਾ ਕਮੈਂਟਾ ਯਗੁ ਦੇਖੇ ਅੱਛਾ ਸਪੋਰਟ ਜਾਈ ਜਿਸ ਸੁਸੂਯ ਬਬਤ ਪਬੁਆਯਗੁਨ ਫਿਲਮ ਦੰਸਪਤੀ ਅੰਗ ਬਿਆਸ ਕਮੀ ਮੰਗਾਈ ਦੀ ਦੰਗਨ ਅੱਛਾ ਦਸ ਖਾਦਿਨਿਆ ਜਿਸ ਇਨੀ ਸਿਆਦਾਨ ਰੇਡੀਓ ਇੰਡੀਆ ਆਕਾਸ਼ਵਾਣੀ ਸਭਾਗੇ ਅੱਛਾ ਦੇ ਯੰਗ ਪ੍ਰਤਮ ਕਿਨੀ ਕੁਤ ਯਾ ਵਰਤਾ ਬੁਦਿਤਾ ਇਨ ਯਾ ਬੁਦਿਤਾ ਉਤਮ ਮੰਤਰੀ ਇੰਜਾਉਣ ਤੋਂ ਪ੍ਰਜਾਗੰਡਨ ਇੰਦੂਸਤਰੀ ਪਿਯੂਸ਼ ਗਰਗ ਜਨ ਮੰਤਰੀ ਕੰਨੜ ਤੋਂ ਪ੍ਰਜਾਗੰਡਨ ਇੰਦੂਸਤਰੀ ਮਨਿੰਦਰ ਸਿੱਧੂ ਮੁੰਬਾਸ ਪਰਚਪਤਨ ਨੈਗੋਸੀਆਸੀ ਸੇਪਾ ਇੰਡੀਆ ਕੰਨੜ ਇੰਡੀਆ ਡਨ ਯੂ ਏ ਮਨਿਆ ਤਗਾਈ ਕਮਿਟਮੈਂਟ ਮਧਿਕਾਂ ਤੋਂ ਮਰਯਨਜੋਤ ਕਨ ਕਰਜ ਸਮਾਧਾਯ ਮੰਡਲ ਕੌਮਨਨ ਜਨ ਸਤਾਵਜੀਤ ਕਵਸਨ ਪ੍ਰੈਸੀਡੈਂਟ ਯੂ ਏ ਮੰਗੂਪੁੰਗੀ ਪੀ ਐਮ ਇੰਡੀਆ ਨਰਿੰਦਰ ਮੋਦੀ ಅಮೆರಿಕಾ ಸರ್ಕಾರ ಡನ್ ಡೆನ್ಮಾರ್ಕ್ ಮಂಚ ಪೈಕ ಸಪಗತನಂತೂ ಮಂಪರ್ಯಾಸ್ ಕಹದಿರನ್ ಮಿಲಿಟರಿ ಗ್ರೀನ್ಲ್ಯಾಂಡ್ ಕಥಾ ಡೊನಾಲ್ಡ್ ಟ್ರಂಪ್ ನ್ಯೂದಿಲ್ಲಿ ಮನ್ಯತಕನ್ ಕಪ್ರಿಹತಿನನ್ ಮಂದಯಂ ಅತಸಿತ್ವಾಸಿ ಕೌಮನನ್ ಯಂಗ್ ಮನಸ್ ಟಿಕವಸನ್ ಯೌತ್ ಮದ ಸತಮಂಗತಂ ಸದಂಗಂತಧಡಪ್ ಉಯ್ ಕವಸನ್ ಕದಯತನ್ ಅದಪ್ ಸೌದಿ ಯಂಬಗ ಪೊಮದಿಂಗಾ ದುನಿಯಾ ಮೂಡಿಸ್ ಮನೈಕನ್ ಪ್ರೇಕ್ಸಿ ಪರ್ತುಮನ್ ಪೆಡಬೇದಿ ಇಂಡಿಯಾ ಮಂಜಡಿ ತುಜು ಪರ್ಸೆಂಟ್ ಉಂತು ತಹನ್ ಫಿಸ್ಕಾಯಿ ಬಲ್ಜಯನ್.

ਇਨ ਜੋ ਦਹਿਲੀਸ ਯਸ਼ਵੰਤ ਖਾਨਾ ਦੀ ਜ਼ਕਨੂਨ ਤਰਾਨਿਹਾ ਯਕ ਫਿਲਮ ਹਿੰਦੀ ਰਾਬੇ ਸਮੇਤਾਨ ਮੀਰਾ ਸਾਨੀ ਫਿਲਮ ਇਮਰੂਜ਼ ਮਾਸ ਮਿਸਟਰ ਨਟਵਰਲਾਲ।

0: ਮੁਲਾਂਕਣ ਤੋਂ ਪਤਾ ਲੱਗਦਾ ਹੈ ਕਿ ਸਰਕਾਰੀ ਨਿਯੁਕਤੀਆਂ ਵਿੱਚ ਕਾਫੀ ਵਾਧਾ ਹੋਇਆ ਹੈ। ਮੰਤਰੀ ਨੇ ਕਿਹਾ ਕਿ ਭਰਤੀ ਪ੍ਰਣਾਲੀ ਨੂੰ ਬਿਹਤਰ ਬਣਾਉਣ ਲਈ ਕਈ ਪਹਿਲਕਦਮੀਆਂ ਕੀਤੀਆਂ ਗਈਆਂ ਨੇ। ਦੇਸ਼ ਭਰ ਵਿੱਚ 45 ਥਾਵਾਂ ਤੇ 20 ਰੋਜ਼ਗਾਰ ਮੇਲਾ ਆਯੋਜਿਤ ਕੀਤਾ ਗਿਆ। ਨਵੇਂ ਭਰਤੀ ਹੋਏ ਉਮੀਦਵਾਰ ਭਾਰਤ ਸਰਕਾਰ ਦੇ ਵੱਖ ਵੱਖ ਮੰਤਰਾਲਿਆਂ ਅਤੇ ਵਿਭਾਗਾਂ ਵਿੱਚ ਸ਼ਾਮਲ ਹੋਣਗੇ, ਜਿਨ੍ਹਾਂ ਵਿੱਚ ਵਿੱਤ, ਰੇਲਵੇ, ਗ੍ਰਹਿ, ਸਿਹਤ ਅਤੇ ਪਰਿਵਾਰ ਭਲਾਈ ਅਤੇ ਰੱਖਿਆ ਮੰਤਰਾਲੇ ਆਦਿ ਸ਼ਾਮਲ ਨੇ। 20 ਰੋਜ਼ਗਾਰ ਮੇਲੇ ਨਾਲ ਹੁਣ ਤੱਕ ਕੁੱਲ ਮਿਲਾ ਕੇ ਲਗਭਗ 12,75,000 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਮਿਲ ਚੁੱਕੇ ਨੇ। ਇਹ ਰੋਜ਼ਗਾਰ ਮੇਲਾ ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਅਤੇ ਦੇਸ਼ ਦੀ ਵਿਕਾਸ ਯਾਤਰਾ ਵਿੱਚ ਉਨ੍ਹਾਂ ਦੀ ਵੱਧ ਤੋਂ ਵੱਧ ਹਿੱਸੇਦਾਰੀ ਯਕੀਨੀ ਬਣਾਉਣ ਲਈ ਸਰਕਾਰ ਦੇ ਨਿਰੰਤਰ ਯਤਨਾਂ ਨੂੰ ਦਰਸਾਉਂਦਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਪ੍ਰਤੀ ਵਿਅਕਤੀ ਕਾਰਬਨ ਨਿਕਾਸੀ ਵਿੱਚ ਭਾਰਤ ਦਾ ਯੋਗਦਾਨ ਵਿਸ਼ਵ ਔਸਤ ਦੇ ਅੱਧੇ ਤੋਂ ਵੀ ਘੱਟ ਹੈ। ਅੱਜ ਨਵੀਂ ਦਿੱਲੀ ਵਿਖੇ ਵਾਤਾਵਰਣ ਅਤੇ ਜਲਵਾਯੂ ਗਤੀਸ਼ੀਲਤਾ ਦਾ ਭਵਿੱਖ ਵਿਸ਼ੇ ਤੇ ਆਯੋਜਿਤ ਇਕ ਅੰਤਰਰਾਸ਼ਟਰੀ ਕਾਨਫਰੰਸ ਦਾ ਉਦਘਾਟਨ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਵਿਕਾਸਸ਼ੀਲ ਦੇਸ਼ਾਂ ਨੂੰ ਕਾਰਬਨ ਨਿਕਾਸੀ ਲਈ ਵਾਰ ਵਾਰ ਜ਼ਿੰਮੇ ਠਹਿਰਾਉਣਾ ਗਲਤ ਹੈ।
1: ਕਾਰਬਨ ਐਮਿਸ਼ਨ ਕੀ ਜ਼ਿੰਮੇਦਾਰੀ ਗਲਤ ਤਰੀਕੇ ਸੇ ਵਿਕਾਸਸ਼ੀਲ ਦੇਸ਼ੋਂ ਪਰ ਡਾਲੀ ਜਾਤੀ ਰਹੀ ਹੈ। ਜਬਕਿ ਇਤਿਹਾਸਿਕ ਸੱਚਾਈ ਇਹ ਹੈ, ਆਜ ਵੀ ਪ੍ਰਤੀ ਵਿਅਕਤੀ ਕਾਰਬਨ ਐਮਿਸ਼ਨ ਮੇਂ ਭਾਰਤ ਕਾ ਯੋਗਦਾਨ ਗਲੋਬਲ ਐਵਰੇਜ ਕੇ ਆਧੇ ਸੇ ਵੀ ਕਮ ਹੈ। ਵਿਕਸਿਤ ਦੇਸ਼ੋਂ ਮੇਂ ਭਾਰਤ ਕੀ ਤੁਲਨਾ ਮੇਂ 6 ਗੁਣਾ ਜ਼ਿਆਦਾ ਪ੍ਰਤੀ ਵਿਅਕਤੀ ਕਾਰਬਨ ਐਮਿਸ਼ਨ ਹੋ ਰਹਾ ਹੈ।
0: ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਨੇ ਪਿਛਲੇ 12 ਸਾਲਾਂ ਦੌਰਾਨ ਵਾਤਾਵਰਣ ਨਾਲ ਸਬੰਧਤ ਸਾਰੇ ਖੇਤਰਾਂ ਵਿਚ ਬੇਮਿਸਾਲ ਤਰੱਕੀ ਕੀਤੀ ਹੈ। ਸ੍ਰੀ ਮੋਦੀ ਨੇ ਕਿਹਾ ਕਿ ਭਾਰਤ ਹੋਰ ਦੇਸ਼ਾਂ ਦੇ ਸਹਿਯੋਗ ਨਾਲ ਕੰਮ ਕਰ ਰਿਹਾ ਹੈ।
1: हम दुनिया को साथ लेकर पर्यावरण सुरक्षा के नए मापदंड स्थापित कर रहे हैं। वन सन, वन वर्ल्ड, वन ग्रिड की सोच हो या इंटरनेशनल सोलर अलायंस CDRI, ग्लोबल बायोफ्यूल अलायंस, इंटरनेशनल बिग कैट अलायंस, मिशन लाइफ, लाइफ स्टाइल फॉर एनवायरमेंट, ऐसा हर एक मंच क्लाइमेट और एनवायरमेंट पर भारत के डेडिकेटेड कमिटमेंट्स का प्लेटफॉर्म बन रहा है।
0: ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਨੇ ਨਵਿਆਉਣਯੋਗ ਊਰਜਾ ਉਪਰ ਵਿਸ਼ੇਸ਼ ਧਿਆਨ ਦਿੱਤਾ ਅਤੇ ਵਾਤਾਵਰਣ ਸੰਭਾਲ ਵਿਚ ਅਹਿਮ ਭੂਮਿਕਾ ਨਿਭਾਈ ਹੈ।
1: ਹਮਾਰਾ ਬੜਾ ਫੋਕਸ ਰਿਨਿਊਏਬਲ ਐਨਰਜੀ ਪਰ ਰਹਾ ਹੈ ਔਰ ਇਸਨੇ ਪਰਿਆਵਰਣ ਸੁਰੱਖਿਆ ਮੇਂ ਬੜੀ ਭੂਮਿਕਾ ਨਿਭਾਈ। ਭਾਰਤ G20 ਮੇਂ ਇਕਲੌਤਾ ਐਸਾ ਦੇਸ਼ ਹੈ ਜਿਸਨੇ ਪੈਰਿਸ ਮੇਂ COP21 ਸਮਿਟ ਮੇਂ ਜੋ ਵੀ ਕਮਿਟਮੈਂਟਸ ਕੀਏ ਥੇ ਉਨ ਸਾਰੇ ਕਮਿਟਮੈਂਟਸ ਕੋ ਸਮੇਂ ਸੇ ਪਹਿਲੇ ਪੂਰਾ ਕਰਕੇ ਦਿਖਾਇਆ ਹੈ। ਨਾਨ ਫੋਸਿਲ ਫਿਊਲ, ਸੋਲਰ ਐਨਰਜੀ ਕੈਪੇਸਿਟੀ, ਕਾਰਬਨ ਐਮਿਸ਼ਨ ਪਰ ਰੋਕਥਾਮ, ਹਰ ਪੈਰਾਮੀਟਰ ਪਰ ਭਾਰਤ ਕੀ ਪਰਫਾਰਮੈਂਸ ਦੁਨੀਆ ਮੇਂ ਆਜ ਸਕਾਰਾਤਮਕ ਰੂਪ ਸੇ ਚਰਚਾ ਕਾ ਵਿਸ਼ੇ ਹੈ।
0: ਭਾਰਤ ਦੇ ਚੀਫ ਜਸਟਿਸ ਜਸਟਿਸ ਸੂਰਿਆ ਕਾਂਤ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਧਰਤੀ ਸੰਭਾਲ ਦਾ ਵਿਚਾਰ ਦੇਸ਼ ਵਿਚ ਵਾਤਾਵਰਣ ਟ੍ਰਿਬਿਊਨਲਾਂ ਨੇਮਬੱਧ ਵਿਧੀਆਂ ਅਤੇ ਪਾਲਣਾ ਢਾਂਚੇ ਦੇ ਹੋਂਦ ਵਿਚ ਆਉਣ ਤੋਂ ਪਹਿਲਾਂ ਮੌਜੂਦ ਸੀ। ਉਨ੍ਹਾਂ ਨੇ ਜੰਗਲਾਂ, ਝੀਲਾਂ, ਨਦੀਆਂ ਅਤੇ ਜੰਗਲੀ ਜੀਵਾਂ ਸਮੇਤ ਕੁਦਰਤੀ ਵਾਤਾਵਰਣ ਦੀ ਰੱਖਿਆ ਅਤੇ ਸੁਧਾਰ ਕਰਨ ਅਤੇ ਜੀਵਾਂ ਪ੍ਰਤੀ ਹਮਦਰਦੀ ਰੱਖਣ ਦੇ ਹਰੇਕ ਨਾਗਰਿਕ ਦੇ ਬੁਨਿਆਦੀ ਫਰਜ਼ ਦੀ ਮਹੱਤਤਾ ਨੂੰ ਰੇਖਾਂਕਿਤ ਕੀਤਾ। ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਤਬਦੀਲੀ ਮੰਤਰੀ ਭੁਪਿੰਦਰ ਯਾਦਵ ਨੇ ਕਿਹਾ ਕਿ ਭਾਰਤ ਦਾ ਵਾਤਾਵਰਣ ਪ੍ਰਤੀ ਦ੍ਰਿਸ਼ਟੀਕੋਣ ਇਸ ਦੀ ਪ੍ਰਾਚੀਨ ਵਿਚਾਰਧਾਰਾ ਵਿਚ ਡੂੰਘਾਈ ਨਾਲ ਜੁੜਿਆ ਹੋਇਐ, ਜੋ ਧਰਤੀ ਨੂੰ ਸੰਪਤੀ ਵਜੋਂ ਨਹੀਂ ਸਗੋਂ ਇਕ ਸਾਂਝੀ ਵਿਰਾਸਤ ਅਤੇ ਪਵਿੱਤਰ ਖਜ਼ਾਨਾ ਮੰਨਦੀ ਹੈ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸੈਂਡਲ ਹੈ @AIRRNU ਜਲੰਧਰ, ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਰਾਸ਼ਟਰੀ ਅੰਕੜਾ ਦਫ਼ਤਰ NSO ਵੱਲੋਂ ਕੱਲ ਜਾਰੀ ਕੀਤੇ ਗਏ ਜ਼ਿਲ੍ਹਾ ਵਾਰ ਅੰਕੜਿਆਂ ਅਨੁਸਾਰ ਭਾਰਤ ਵਿਚ ਕੰਮਕਾਜੀ ਔਰਤਾਂ ਦੀ ਹਿੱਸੇਦਾਰੀ ਵਿਚ ਤੇਜ਼ੀ ਨਾਲ ਵਾਧਾ ਹੋਇਆ ਹੈ। ਦੇਸ਼ ਦੇ 57.8% ਜ਼ਿਲ੍ਹਿਆਂ ਵਿਚ ਮਹਿਲਾ ਕਿਰਤ ਸ਼ਕਤੀ ਹਿੱਸੇਦਾਰੀ ਦਰ 40% ਜਾਂ ਇਸ ਤੋਂ ਵੱਧ ਦਰਜ ਕੀਤੀ ਗਈ। ਸਰਵੇਖਣ ਵਿਚ ਸ਼ਾਮਲ 100 ਜ਼ਿਲ੍ਹਿਆਂ ਵਿਚੋਂ ਗੁਜਰਾਤ ਦਾ ਸੂਰਤ ਜ਼ਿਲ੍ਹਾ ਕਿਰਤ ਸ਼ਕਤੀ ਵਿਚ ਹਿੱਸੇਦਾਰੀ ਦੀ ਸਭ ਤੋਂ ਵੱਧ ਦਰ ਅਤੇ ਕਾਮਿਆਂ ਤੇ ਆਬਾਦੀ ਦੇ ਅਨੁਪਾਤ ਦੇ ਮਾਮਲੇ ਵਿਚ ਦੇਸ਼ ਭਰ ਵਿਚ ਮੋਹਰੀ ਹੈ। ਸਰਵੇਖਣ ਚ ਬਿਹਾਰ ਦੇ ਦਰਭੰਗਾ ਜ਼ਿਲ੍ਹੇ ਚ ਕਿਰਤ ਸ਼ਕਤੀ ਵਿਚ ਭਾਗੀਦਾਰੀ ਦੇ ਅੰਕੜੇ ਸਭ ਤੋਂ ਘੱਟ ਦਰਜ ਕੀਤੇ ਗਏ। ਦੀਨਦਿਆਲ ਉਪਾਧਿਆਇ ਗ੍ਰਾਮੀਣ ਕੌਸ਼ਲਿਆ ਯੋਜਨਾ ਦੇ ਦੂਜੇ ਪੜਾਅ ਵਿਚ ਦਿਹਾਤੀ ਵਿਕਾਸ ਮੰਤਰਾਲਾ ਅਗਲੇ ਮਹੀਨੇ ਤੋਂ ਬਹੁਤੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਲਗਭਗ 34,000 ਦਿਹਾਤੀ ਨੌਜਵਾਨਾਂ ਨੂੰ ਸਿਖਲਾਈ ਦੇਣੀ ਸ਼ੁਰੂ ਕਰੇਗਾ। ਪਹਿਲੇ ਪੜਾਅ ਵਿਚ ਹਿਮਾਚਲ ਪ੍ਰਦੇਸ਼, ਰਾਜਸਥਾਨ, ਮੱਧ ਪ੍ਰਦੇਸ਼, ਪੱਛਮੀ ਬੰਗਾਲ, ਬਿਹਾਰ ਅਤੇ ਤਾਮਿਲਨਾਡੂ ਸਮੇਤ 14 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਸਿਖਲਾਈ ਬੈਚ ਸ਼ੁਰੂ ਕਰਨ ਦੀਆਂ ਤਿਆਰੀਆਂ ਦੀ ਸਮੀਖਿਆ ਕੀਤੀ ਗਈ। ਮੰਤਰਾਲੇ ਨੇ ਦਸਿਆ ਕਿ ਅਗਲੇ ਸਾਲ 31 ਦਸੰਬਰ ਤੱਕ 3,57,000 ਤੋਂ ਵੱਧ ਪੇਂਡੂ ਨੌਜਵਾਨ

ਉਹਨਾਂ ਨੂੰ ਸਿਖਲਾਈ ਦਿੱਤੀ ਜਾਏਗੀ। ਭਾਰਤ ਨੇ ਨੇਪਾਲ ਨੂੰ 11 ਟਨ ਰਾਹਤ ਸਮੱਗਰੀ ਦੀ ਇੱਕ ਹੋਰ ਖੇਪ ਭੇਜੀ ਹੈ। ਇਸ ਵਿੱਚ ਦਵਾਈਆਂ, ਫੋਰੈਂਸਿਕ ਸਮੱਗਰੀ, ਤੰਬੂ, ਹਾਈਜੀਨ ਕਿੱਟਾਂ, ਸਲੀਪਿੰਗ ਬੈਗ ਅਤੇ ਹੋਰ ਜ਼ਰੂਰੀ ਸਮਾਨ ਸ਼ਾਮਲ ਹੈ। ਇਹ ਭਾਰਤੀ ਹਵਾਈ ਫੌਜ ਦਾ ਨਵਾਂ ਜਹਾਜ਼ ਹੈ ਜੋ ਨੇਪਾਲ ਦੀ ਮਦਦ ਲਈ ਰਾਹਤ ਸਮੱਗਰੀ ਲੈ ਕੇ ਗਿਆ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਵਿਦੇਸ਼ ਮੰਤਰੀ ਡਾ. ਐਸ ਜੈਸ਼ੰਕਰ ਨੇ ਕਿਹਾ ਕਿ ਭਾਰਤ ਨੇਪਾਲ ਨੂੰ ਤਬਾਹੀ ਤੋਂ ਉਭਰਨ ਲਈ ਸਮਰਥਨ ਜਾਰੀ ਰੱਖ ਰਿਹਾ ਹੈ। ਪਿਛਲੇ ਮਹੀਨੇ ਨੇਪਾਲ ਵਿੱਚ ਆਏ ਤਬਾਹਕੁਨ ਹੜ੍ਹਾਂ ਕਾਰਨ ਜਾਨ ਮਾਲ ਦਾ ਭਾਰੀ ਨੁਕਸਾਨ ਹੋਇਆ ਸੀ। ਇਸ ਦੌਰਾਨ ਨੇਪਾਲ ਦੇ ਪ੍ਰਧਾਨ ਮੰਤਰੀ ਬਲਿੰਦਰ ਸ਼ਾਹ ਨੇ ਕਿਹਾ ਕਿ ਬੋਟੇਕੋਸ਼ੀ ਅਤੇ ਤ੍ਰਿਸ਼ੂਲੀ ਦੀ ਘਾਟੀਆਂ ਵਿਚ ਆਏ ਤਬਾਹਕੁਨ ਹੜ੍ਹਾਂ ਤੋਂ ਬਾਅਦ ਆਫਤਾਂ ਦੀ ਅਗਾਉਂ ਚੇਤਾਵਨੀ ਬਾਰੇ ਪ੍ਰਣਾਲੀਆਂ ਨੂੰ ਸਭ ਤੋਂ ਵੱਧ ਤਰਜੀਹ ਨਾਲ ਲਾਗੂ ਕੀਤਾ ਜਾਏਗਾ। ਜਾਪਾਨ ਦੇ ਆਈਚੀ ਨਾਗੋਆ ਵਿਚ 20ਵੀਆਂ ਏਸ਼ਿਆਈ ਖੇਡਾਂ ਦਾ ਸ਼ਾਨਦਾਰ ਉਦਘਾਟਨੀ ਸਮਾਰੋਹ ਭਾਰਤੀ ਸਮੇਂ ਅਨੁਸਾਰ ਅੱਜ ਦੁਪਹਿਰ ਬਾਅਦ 2:30 ਵਜੇ ਪਾਲੋਮਾ ਮਿਜ਼ੂਹੂ ਸਟੇਡੀਅਮ ਵਿਚ ਹੋਏਗਾ। ਇਨ੍ਹਾਂ ਖੇਡਾਂ ਦੌਰਾਨ 43 ਖੇਡਾਂ ਵਿਚ 469 ਤਮਗਿਆਂ ਲਈ ਮੁਕਾਬਲੇ ਹੋਣਗੇ। ਦੋ ਵਾਰ ਦੀ ਓਲੰਪਿਕ ਤਮਗਾ ਜੇਤੂ ਮਨੂ ਬਾਕਰ ਅਤੇ ਸ਼ਾਟਪੁੱਟ ਖਿਡਾਰੀ ਤਜਿੰਦਰਪਾਲ ਸਿੰਘ ਤੂਰ ਉਦਘਾਟਨੀ ਸਮਾਰੋਹ ਵਿਚ ਭਾਰਤ ਦੇ ਝੰਡਾ ਬਰਦਾਰ ਹੋਣਗੇ। ਏਸ਼ਿਆਈ ਖੇਡਾਂ ਅੱਜ ਤੋਂ 4 ਅਕਤੂਬਰ ਤੱਕ ਚੱਲਣਗੀਆਂ। 500 ਤੋਂ ਵੱਧ ਭਾਰਤੀ ਖਿਡਾਰੀ 37 ਖੇਡਾਂ ਵਿਚ ਹਿੱਸਾ ਲੈਣਗੇ। ਜਾਪਾਨ ਤੀਜੀ ਵਾਰ ਇਨ੍ਹਾਂ ਖੇਡਾਂ ਦੀ ਮੇਜ਼ਬਾਨੀ ਕਰ ਰਿਹਾ ਹੈ। ਇਸ ਤੋਂ ਪਹਿਲਾਂ ਟੋਕਿਓ ਨੇ 1958 ਵਿਚ ਅਤੇ ਹੀਰੋਸ਼ੀਮਾ ਨੇ 1994 ਵਿਚ ਇਨ੍ਹਾਂ ਖੇਡਾਂ ਦੀ ਮੇਜ਼ਬਾਨੀ ਕੀਤੀ ਸੀ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ ਅਜਿਹੇ ਕਾਨੂੰਨ ਤੇ ਦਸਤਖਤ ਕੀਤੇ ਨੇ ਜਿਸ ਵਿਚ ਰੂਸ ਵਿਰੁੱਧ ਪਾਬੰਦੀਆਂ ਦੇ ਦਾਇਰੇ ਨੂੰ ਵਧਾਇਆ ਗਿਆ ਅਤੇ ਰੂਸੀ ਤੇਲ ਤੇ ਗੈਸ ਦੇ ਪ੍ਰਮੁੱਖ ਖਰੀਦਦਾਰਾਂ ਉਪਰ 100% ਤੱਕ ਦੇ ਟੈਰਿਫ ਲਾਉਣ ਦੀ ਵਿਵਸਥਾ ਹੈ। ਇਸ ਤੋਂ ਇਲਾਵਾ ਈਰਾਨ ਤੇ ਪਾਬੰਦੀਆਂ ਲਾਉਣ ਦੇ ਅਧਿਕਾਰ ਨੂੰ ਵੀ 5 ਸਾਲਾਂ ਲਈ ਵਧਾ ਦਿੱਤਾ ਗਿਆ ਹੈ। ਅੰਤ ਵਿਚ ਚੋਣ ਦੀਆਂ ਖ਼ਬਰਾਂ ਇਕ ਵਾਰ ਫਿਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ 20ਵੇਂ ਰੋਜ਼ਗਾਰ ਮੇਲੇ ਦੌਰਾਨ ਵੱਖ ਵੱਖ ਸਰਕਾਰੀ ਅਦਾਰਿਆਂ ਵਿਚ ਨਵੇਂ ਨਿਯੁਕਤ ਹੋਏ ਨੌਜਵਾਨਾਂ ਨੂੰ 51,000 ਤੋਂ ਵੱਧ ਨਿਯੁਕਤੀ ਪੱਤਰ ਸੌਂਪੇ ਨੇ। ਸ੍ਰੀ ਮੋਦੀ ਨੇ ਅੱਜ ਨਵੀਂ ਦਿੱਲੀ ਵਿਚ ਵਾਤਾਵਰਣ ਅਤੇ ਜਲਵਾਯੂ ਗਤੀਸ਼ੀਲਤਾ ਦਾ ਭਵਿੱਖ ਵਿਸ਼ੇ ਬਾਰੇ ਇਕ ਅੰਤਰਰਾਸ਼ਟਰੀ ਕਾਨਫਰੰਸ ਦਾ ਉਦਘਾਟਨ ਕਰਦਿਆਂ ਕਿਹਾ ਕਿ ਪ੍ਰਤੀ ਵਿਅਕਤੀ ਕਾਰਬਨ ਨਿਕਾਸੀ ਵਿਚ ਭਾਰਤ ਦਾ ਯੋਗਦਾਨ ਵਿਸ਼ਵ ਔਸਤ ਦੇ ਅੱਧੇ ਤੋਂ ਵੀ ਘੱਟ ਹੈ। ਭਾਰਤ ਵਿਚ ਕੰਮਕਾਜੀ ਔਰਤਾਂ ਦੀ ਹਿੱਸੇਦਾਰੀ ਵਿਚ ਤੇਜ਼ੀ ਨਾਲ ਵਾਧਾ ਹੋਇਆ ਹੈ ਤੇ ਭਾਰਤ ਨੇ ਹੜ੍ਹ ਪ੍ਰਭਾਵਿਤ ਨੇਪਾਲ ਨੂੰ 11 ਟਨ ਰਾਹਤ ਸਮੱਗਰੀ ਦੀ ਇਕ ਹੋਰ ਖੇਪ ਭੇਜੀ ਹੈ। ਇਸ ਦੇ ਨਾਲ ਹੀ ਖ਼ਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਦੇਸ਼ਿਕ ਖ਼ਬਰਾਂ ਦਾ ਬੁਲੇਟਿਨ ਸ਼ਾਮੀ 6:20 ਤੇ ਹੋਏਗਾ। ਨਮਸਕਾਰ।